0: ਜੀ ਸਰੈ ਕੀ ਖੁਸ਼ਬੂ ਦੀ ਖਬਰ ਹੈ ਸੰਦਰੇ, ਤੁਸੀਂ ਵੀ ਆ ਸਕਦੇ ਹੋ 09635114488 09635114 ਤੇ ਕਾਲ ਕਰ ਸਕਦੇ ਤੇ ਆਪਣੀ ਫਰਮਾਇਸ਼ ਦਾ ਇਜ਼ਹਾਰ ਕਰ ਸਕਦੇ ਹੋ। ਤੁਸਾਡੀ ਫਰਮਾਇਸ਼ FM ਰੇਡੀਓ ਦੀ ਪੇਸ਼ਕਸ਼ ਕਾਲ ਆਉਂਦੀ ਪਈ। ਤੁਹਾਡਾ ਮਿੱਠਾ ਬਿਰਾ ਕੌਣ ਹੈ? ਹੈਲੋ, ਸ਼ਾਇਦ ਕਾਲ ਕੱਟ ਗਈ ਹੈ। ਬੀਆ ਬਿਰਾ ਕਾਲ ਕਰੇ, ਟਰਾਈ ਕਰੇ, ਮਾਯੂਸ ਨਾ ਥੀ ਵੇ, ਕਾਲ ਵੱਧ ਮਿਲ ਸੀ। ਹੈਲੋ, ਅਸਲਾਮ ਅਲੈਕੁਮ। ਹੈਲੋ,
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ, FM ਰੇਡੀਓ ਟਾਂਕ।
1: ਨਮਤੁਲਾ ਭਾਈ ਚਰੰਗ ਸੇ ਜੋੜੇ
0: ਰੱਬ ਦੇ ਖੁਸ਼ਹਾਲ ਕਾ ਆਵਾਜ਼ ਸੇ ਚੋਕ ਅਖਪਲ ਨਾਮ ਖੁਰਾ ਤਾ ਉਹ ਸ਼ਬਾ ਕੁਰਬਾਨ ਦੇਸਾ।
1: ਨਮਤੁਲਾ ਭਾਈ ਜ਼ੋੜ ਡਬਰ ਨਾ ਵਲੀ ਰਹਿਮਾਨ ਤਨੂਰੀ ਖਬਰ ਕਹੋ।
0: ਵਲੀ ਰਹਿਮਾਨਾ ਡਬਰ ਨਾ ਤਨੂਰੀ ਖਬਰ ਕਹੇ ਰਬ ਦੇ ਖੁਸ਼ਹਾਲ ਕਾ ਅਬਾਦ ਸੇ ਡਬਰ ਵਲ ਦੇ ਖੁਦ ਆਬਾਦ ਕੀ ਚਰੰਗ ਸ਼ੇ ਬਰਾਬਰ ਪ੍ਰੋਗਰਾਮ ਆਰ ਵੇ ਲਗਿਆ ਹੈ।
1: ਅਲਹਮਦੁਲਿਲਾ ਅਲਾ ਮੇਰਾ ਬਨੇ ਦਾ ਉਸਤਾਦ ਦੁਆ ਗਾਨੇ ਦੀ ਮਾਸ਼ਾਅੱਲਾ ਪ੍ਰੋਗਰਾਮ ਤੋਂ ਮੇ ਦਵਾਜ ਨਿਉ ਕਲੇ ਦਾ ਉਰੂਣ ਖਬਰ ਮੇ ਵਾਰ ਵੇ ਦਲੇ ਸੰਦਰ ਖਬਰ ਮੇ ਵਾਰ ਵੇ ਦਲੇ
0: ਲਗਾ ਦਾ ਸੇ ਖਬਰ ਦੇ ਜ਼ੇ ਖੋ ਸਰੇ ਕੀ ਮਾ ਇਨ ਕੋ ਵਾਈ ਮਲਕ ਪਸ਼ਤੋ ਸੇ ਪ੍ਰੋਗਰਾਮ ਕਲੇ ਸੇ ਤਾਸੋ ਪਪੇਜ ਪ ਮਾ ਖਬਰ ਹੋ
1: ਜੀ ਜੀ
0: ਪ ਮਾ ਖਬਰ ਹੋ ਬੰਦੇ ਪੇਜ ਜ਼ੇ ਖੋ ਇਮਾ ਸਰੇ ਕੀ
1: ਬਿਲਕੁਲ ਪਕਾਇਜ਼ ਨਮਤੁਲਾ ਭਾਈ ਖੋ ਮੁਸਤਰਾ ਜੀ ਨਾ
0: اللہ کا رجی خو زے اخپلا جان خبر کم زے پشتو جگے دیسا ہاں
1: طاول پشتو خو ماشاءاللہ مج بند ڈیر خوند را کئی
0: زبردست زبردست کم فرمائش در وڑے دا
1: بس پر خو در ودل پروگرام اول پسر خو کہ دا قسمت علی رضا تا کم خوشحالی ملاو سوی دا دی مبارکی ورکو اللہ دے امین دا چکارا دکور تا خوشحالی نیرا ولی طولو مسلمانانو کور ته جلال پاک به خیر خوشالیان روانه
0: امین سما امین رب العالمین دا قسمت علی رضا ته دا خوشالی بختوره کی ټول مسلمانانو ته خدای دې خوشالی ورکی اغمونو نه وساتی چې فرمایش در وړه دا
1: فرمایش خو خدمت وزیر ته پیښه ولګی خوندور ته
0: پی ادا نام خو ته بیا وشو چا په نام
1: سید
0: ولی وزیر شاه اسلامونه چاته ورکی قربان دې سم
1: بس کس تلی رضا دا سلیم کٹی خیل دا انوار بن جوان دا ملازم چاچا دا او چچور ارویدن کی ماز آغار وی طول تنی کیلے ای پرامات دا تیم رکھولا یو جہان منانا
0: دیر مننا دیر مننا اللہ دے خوشحال کا اللہ دے آباد کا جی بلکل دبری چو فرمیشتا یہ پشتو دا گانا او رل کے سننے زبردست گانا

0: ਐਫਐਮ ਰੇਡੀਓ 88.4 ਤੁਸੀਂ ਕਾਲ ਦੇ ਉੱਤੇ ਆ ਸਕਦੇ ਹੋ। ਫਰਮਾਇਸ਼ ਸਰਾਇਕੀ ਖੁਸ਼ਬੂ ਦੇ ਵਿੱਚ ਖਬਰ ਹੈ ਸੰਦਰ ਹੈ ਕਾਲ ਆਉਂਦੀ ਪਈ ਕਿਹੜਾ ਮੈਡਾ ਸੋਹਣਾ ਮਿੱਠਾ ਬਿਰਾ ਹੈ। ਹੈਲੋ ਅਸਲਾਮ ਵਾਲੇਕੁਮ।
1: ਕਿਹੜੀ
0: ਫਰਮਾਇਸ਼ ਆਂਦੇ ਵੀ ਸਾਦਿਕ ਲਾਲਾ ਕਹਿੰਦੀ ਆਵਾਜ਼ ਹਸੀਨਾ ਮੁਮਤਾਜ਼ ਹਸੀਨਾ ਮੁਮਤਾਜ਼ ਕੱਢਾ ਵਲ ਸੋ ਸਾਡੇ ਵਤਨਾਂ ਤੇ ਕੱਢਾ ਵਲ ਸੇ ਸੋਹਣਾ ਸਾਵਲਾ ਵਤਨਾਂ ਤੇ ਕਿਵੇਂ ਗਰਮੀ ਸ਼ਰਮੀ ਤੇ ਤੂੰ ਸਾਡੀ ਫਿੱਟ ਗਈ ਹੋ ਸੀ ਮੀਂਹ ਥੀ ਰਾਤ ਤੂੰ ਸਾਡੇ ਪਾਸੇ ਤੇ ਮੀਂਹ ਤਾਂ ਗਈ ਗਰਮੀ ਤਾਂ ਗਈ ਬਸ ਇਹ ਤੂੰ ਸਾਡੇ ਆਜਣਿਆਂ ਤੇ ਹੱਕ ਥੀਂਦੇ ਕਿਥੋਂ ਕਿਥੋਂ ਤੇ ਆਜਣੀ ਪ੍ਰੋਗਰਾਮ ਸੁਣਦੇ ਪੈਣ ਮੈਡੀ ਆਵਾਜ਼ ਸੁਣਦੇ ਪੈਣ ਤੇ ਨਿੱਕਾ ਨਿੱਕਾ ਸਦਕਾ ਕਰਨ ਸ਼ੁਕਰ ਹੈ ਇਹਨਾਂ ਦਾ ਕੰਮ ਬਹੁਤ ਸਖਤ ਹੁੰਦਾ ਹੈ ਜ਼ਮੀਨਦਾਰਾ ਹੁੰਦਾ ਹੈ ਧੁੱਪੀਆਂ ਤੇ ਫਿਰਦੀਆਂ ਛਾਂ ਨਹੀਂ ਆਉਂਦੀ ਬਾਕਰ ਹੁੰਦੀ ਹੈ ਨਾਲੇ ਤੇ ਸ਼ੁਕਰ ਹੈ ਗਰਮੀ ਫਿਟ ਗਈ ਅੱਲਾਹ ਤਾਲਾ ਇਹਨਾਂ ਸਾਰਿਆਂ ਕੋ ਖੁਸ਼ ਰੱਖੇ ਆਬਾਦ ਰੱਖੇ ਸੌਖੀ ਰੋਜ਼ੀਆਂ ਉਹਨੇ ਲੇਕਿਨ ਨਿੱਕਾ ਨਿੱਕਾ ਥੋੜਾ ਜਿਹਾ ਸਦਕਾ ਕਰਨ ਸਾਦਿਕ ਲਾਲਾ ਖੀਰ ਦਾ ਕਰਨ ਚਾਹ ਦਾ ਕਰਨ ਸਾਵੀ ਚਾਹ ਦਾ ਕਰਨ ਗੁੜ ਵੰਡਾਵੇਨ ਖੀਰ ਵਾਲੀ ਚਾਹ ਮਜ਼ਾ ਲਈ ਕਹਿ ਯਾਰ ਕੋ ਦੁਆ ਸਲਾਮ ਦੇ ਮੈਂ ਸਾਦਿਕ ਲਾਲਾ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਮੈਂ ਕੋ ਵਿਸਾਰ ਗਿਆ ਸਾਦਿਕ ਲਾਲਾ ਜੀ ਇਹ ਹਨ ਸਾਦਿਕ ਲਾਲਾ ਗਰਾ ਛੀਨਾ ਕਣ ਤੇ ਇਹਦੀ ਸਰੈਕੀ ਦਾ ਹੀ ਗਾਣਾ ਹੈ ਆਓ ਇਹਦੀ ਫਰਮਾਇਸ਼ ਪੂਰੀ ਕਰੇ ਸਰੈਕੀ ਗਾਣਾ ਸੁਣਨੇ ਆਓ ਰਲ ਕੇ।

0: ਕੱਢਣ ਵੱਲ ਸੋ ਸੋਹਣਾ ਸਾਵਲਾ ਇਹ ਵਤਨ ਸਾਡੇ ਗਰੀਬਾਂ ਤੇ। ਇਹ ਜੀ ਸਾਦਿਕ ਲਾਲੇ ਗਰੀ ਛੀਨੀ ਦੀ ਫਰਮਾਇਸ਼ ਆਈ। ਕਾਲ ਆਉਂਦੀ ਪਏ ਦੇਖਣ ਕਿਹੜਾ ਮਿੱਠਾ ਭਰਾ ਸੋਹਣਾ ਭਰਾ ਕੇ ਆਖਦਾ ਇਹਦੀ ਕਿਹੜੀ ਫਰਮਾਇਸ਼। ਹੈਲੋ, ਅਸਲਾਮ ਵਾਲੇਕੁਮ। ਸ਼ੇ ਬਰਾਬਰ ਹੈ, ਜਾਰ ਦੇਸੋ ਕੁਰਬਾਨ ਦੇਸੋ ਅਖਪਲ ਨਾਮ ਰਤਾ ਉਹ ਸ਼ਵਾ ਕੁਮ ਜੀ ਨਾ ਖਬਰ ਹੈ ਕਿ ਕੁਰਬਾਨ ਦੇਸੋ ਫੈਜ਼ਾਨ ਬੇਟਨੀ ਸ਼ੇ ਕਰੇ ਨਾ ਤਾ ਤਾ ਸਲੂਟ ਕੋਮ ਪ੍ਰੋਗਰਾਮ ਸ਼ੇ ਸ਼ੁਕਰ ਦਾ ਸ਼ੇ ਪ੍ਰੋਗਰਾਮ ਸ਼ੇ ਰਾਲ ਹੈ ਫੈਜ਼ਾਨ ਤਾ ਤਾ। ਹੈਲੋ
1: ਮੇਜ਼ਮਾਨ ਭਾਈ ਵਾਲੇ ਸਫੀਰ ਤੋ ਲਗੋ
0: ਚਾ ਵਾਲੇ
1: ਮੇਜ਼ਮਾਨ ਭਾਈ ਵਾਲੇ
0: ਨਿਜ਼ਮਾਨ ਭਾਈ ਆਹੋ ਦੇ ਬਲ ਕੰਪਿਊਟਰ ਸ਼ੇ ਦੀ ਸਟੋਰ ਸ਼ੇ ਪ੍ਰਤਦੀ ਕਾ ਬਲ ਪ੍ਰੋਗਰਾਮ ਤਾ ਬਵਾਏ ਆਬ ਬਿਹਤਰ ਤੋ ਲਗੋ ਹੋਸ ਕਾ ਚਬਲ ਗਾਣਾ ਦੇਈ ਬਿਲਕੁਲ ਕੋਸ਼ਿਸ਼ ਕਹੋ ਚਾਹ ਤਾ ਦੁਆ ਸਲਾਮ ਵੀ
1: ਰਿਜ਼ਵਾਨ ਬੇਸਨੀਤਾ ਇਰਫਾਨ ਬੇਸਨੀਤਾ ਇਕਰਾਮੁਲਾ ਬੇਸਨੀਤਾ ਜ਼ਕੀਉਲਾ ਬੇਸਨੀਤਾ
0: ਓਕੇ ਜੀ ਓਕੇ ਟੋਲੋ ਤਾ ਸਲਾਮੁਨਾ ਵਰਸ ਦਿਲ ਹਰਜੋਚ ਵਗਾੜਾ ਵਾਰ ਉਹ ਦਵਾਲਾ ਗਾਣਾ ਐਫ ਐਮ ਰੈਡੂ 88.4 ਯੋ ਬਲ ਕਾਲ ਰਵਾਨ ਦਾ ਕਾਲ ਵਾਖਲੂ ਦਾ ਕੁਮ ਯੋ ਰੋਰ ਮੋਦਾ। ਹੈਲੋ ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ
0: ਜੀ ਮੇਰਾ ਮਿੱਠਾ
1: ਸ਼ੇਖ ਗਰੇ ਨਾ ਅਬੂ ਬਕਰ
0: ਸ਼ੇਖ ਗਰੇ ਨਾ ਅਬੂ ਬਕਰ ਅਬੂ ਬਕਰ ਤਾ ਤਾ ਅਸਲਾਮ ਅਲੈਕੁਮ ਵਾਯਮ ਸ਼ੇਖ ਗਰੇ ਨਾ ਸਟੜਾ ਮਸੇ ਚਰੰਗਾ ਸ਼ੇਖ ਗਰੇ ਨਾ ਅਬੂ ਬਕਰ ਸ਼ੇ ਬਰਾਬਰ ਹੈ ਤਬੀਅਤ ਦੇ ਸ਼ਦਾ ਸ਼ੇਖ ਗਰੇ ਸ਼ੇ ਪ੍ਰੋਗਰਾਮ ਆਰ ਵੇ ਲੱਗਿਆ ਰੇਡੂ ਵਾਲ ਓ ਸ਼ਾਬਾਸ਼ ਸ਼ਾਬਾਸ਼ ਕੁਮ ਗਾਣਾ ਬਾ ਆਰ ਵੇ ਸ਼ੇ ਤਾ ਪਾ ਫਰਮੈਸ਼ ਵਾਲਾ ਗਾ ਅਬੂ ਬਕਰ ਆ ਸਲਾਮ ਦੁਆ ਵਰ ਕਹੇ ਜੀ ਜੀ ਵਾਲੇਕੁਮ ਅਸਲਾਮ ਮਾਤਾ ਦੇ ਸਲਾਮ ਰਾਕੜਾ ਅਲਾ ਦੇ ਖੁਸ਼ਹਾਲ ਕਾ ਅਲਾ ਦੇ ਆਬਾਦ ਕਾ ਬਿਲਕੁਲ ਜੀ ਸ਼ੇਖ ਗਰੇ ਕਣ ਫਾਰੂਕ ਆਈ ਅਬੂ ਬਕਰ ਆਈ ਤੇ ਸ਼ਾਹ ਫਾਰੂਕ ਦੀ ਫਰਮਾਇਸ਼ ਕੀਤੀ ਸ਼ਾਹ ਫਾਰੂਕ ਦੀ ਫਰਮਾਇਸ਼ ਆਓ ਅਬੂ ਬਕਰ ਦੀ ਫਰਮਾਇਸ਼ ਤੇ ਸ਼ੇਖ ਗਰੇ ਕਣ ਕਾਲ ਕੀਤੀ ਆਓ ਰਲ ਕੇ ਸੁਣਦੇ ਆ।

0: ਕਾਲ ਆਉਂਦੀ ਪਈ ਹੈ, ਦੇਖਣ ਦੇਖਦੇ ਹਾਂ ਕਿਹੜਾ ਮਿੱਠਾ ਬਿਰਾ ਹੈ। ਹੈਲੋ, ਅਸਲਾਮ ਅਲੈਕੁਮ, ਐਫ ਐਮ ਰੇਡੀਓ ਟਾਂਕ।
1: ਵਾਲੇਕੁਮ ਸਲਾਮ ਨਿਮਤੁਲ ਜਾਲਾ, ਕਿਵੇਂ ਹਾਲ ਹੈ, ਖੈਰ ਖਰੀਅਤ ਹੈ?
0: ਓਏ ਖੁਸ਼ੀਆਂ ਖੁਸ਼ੀਆਂ ਹੋਣ, ਇਨਸ਼ਾਅੱਲਾ ਬਾਦ ਹੋਵੇ, ਮਿੱਠਾ ਹੋਵੇ, ਮੇਰਾ ਸੋਹਣਾ ਸਜਣਾ, ਮੇਰਾ ਹਾਂ ਦੀ ਟਕੋਰ ਕੋਣੀ ਵੇ।
1: ਮਾਸ਼ਾਅੱਲਾ ਬਹੁਤ ਮਜ਼ਾ ਤੇਰੇ ਮੈਂ ਪੀਏ ਪ੍ਰੋਗਰਾਮ ਤੇਰਾ, ਬਕਾਇਦਾ ਸੁਣਦੇ ਬੈਠੇ ਹਾਂ।
0: ਮਾਸ਼ਾਅੱਲਾ, ਵਾਹ ਜੀ ਵਾਹ, ਸੰਗਤੀ ਨਾਲ ਹੀ ਨਹੀਂ
1: ਜੀ, ਸੰਗਤੀ ਨਾਲ ਬੈਠੇ ਨੇ, ਮਜ਼ਦੂਰੀ ਚ ਲੱਗੇ ਪਏ ਤੇ ਬਹੁਤ ਮਜ਼ਾ ਕਰਨੇ ਪ੍ਰੋਗਰਾਮ।
0: ਅੱਲਾ ਤਾਲਾ ਇਹ ਮਜ਼ਦੂਰਾਂ ਕੋ ਸੌਖੀ ਰੋਜ਼ੀ ਦੋਵੇ, ਇਹ ਬੱਠੇ ਵਾਲੇ ਭਾਵੇਂ ਉਸਾਰੀ ਵਾਲੇ ਮਜ਼ਦੂਰ, ਮਜ਼ਦੂਰ ਜੇਸ਼ੇ ਦਾ ਮਜ਼ਦੂਰ ਹੈ, ਰੱਬੀ ਲਾਲ ਅਮੀਨ ਇਹਨਾਂ ਕੋ ਆਪਣੀ ਘਰ ਦੀ ਰੋਜ਼ੀ ਤੇ ਛਾਂ ਦੀ ਰੋਜ਼ੀ ਦੇਵੇ ਤੇ ਬਰਕਤ ਵਾਲੀ ਰੋਜ਼, ਇਨਸ਼ਾਅੱਲਾ ਇਹ ਔਖੀ ਰੋਜ਼ੀ ਖੁਦਾ ਬਚੇ ਨੇ ਬਚਾਈ ਸਕੂ ਤੇ ਅੱਲਾ ਤਾਲਾ ਸਕੂ ਬਹੁਤ ਸੋਹਣੀ ਤੇ ਸੌਖੀ ਰੋਜ਼ੀ ਦੇਵੇ। ਸੁਣਾਓ ਜੀ।
1: ਆਮੀਨ ਆਮੀਨ, ਅੱਲਾ ਹਰ ਮੁਸਲਮਾਨ ਬਚਾਵੇ ਤੈਨ ਨਾਲ ਸਾਨ ਨਾਲ।
0: ਤੇ ਕਿੱਥੋਂ ਲੈਂਦੇ ਪਏ ਵੇ? ਗਰਾ ਮਿੱਠੂ ਕਣ ਯੂਨਸ ਮਜ਼ਲੂਮ। ਮਾਸ਼ਾਅੱਲਾ ਯੂਨਸ ਮਜ਼ਲੂਮ, ਕਿਵੇਂ ਪ੍ਰੋਗਰਾਮ ਸੁਣਦੇ ਪਿਆ ਵੇ, ਮਜ਼ਾ ਕਰੇਂਦਾ ਪਿਆ ਸਰਾਇਕੀ ਪ੍ਰੋਗਰਾਮ? ਬਸ ਇਵੇਂ ਤਰਸਲੀਆਂ, ਇਵੇਂ ਮੈਂ ਕੋਈ ਤਰਸਲੀਆਂ ਦੇਊ ਨਾ ਜੇ ਨਿਮਤ ਉੱਲ ਰਹੀ ਦਾ ਪ੍ਰੋਗਰਾਮ ਸਹੀ ਹੈ, ਵੱਧ ਮੈਂ ਸ਼ੇਰ ਹਾਂ, ਤੁਸੀਂ ਤਰਸਲੀਆਂ ਨਹੀਂ ਵੇ ਦੇਣ, ਮੈਂ ਜ਼ਰਾ ਮੂੰਹ ਜਾ ਥੀ ਵੈਣਾ। ਜੀ ਜੀ
1: ਬਰਾਨ
0: ਵਰੇ ਜੀ, ਬਿਲਕੁਲ ਜੀ, ਕਹ ਯਾਰ ਦੋਸਤ ਸਲਾਮ ਦੁਆ ਦੇਵੇ ਤਾਂ
1: ਸਾਰੇ ਸੁਣਾ ਕਿਸਮਤ ਰਿਜ਼ਾਕ ਮੁਬਾਰਕ ਸਪੈਸ਼ਲ।

0: ਕਿਸਮਤ ਅਲੀ ਰਜ਼ਾ ਕੋ ਮੁਬਾਰਕ ਹੋਵੇ, ਕਿਸਮਤ ਅਲੀ ਰਜ਼ਾ ਦੇ ਮੁਬਾਰਕਾਂ ਬਹੁ ਆਉਂਦੇ ਪੈਣ, ਇਨਸ਼ਾਅੱਲਾ ਮੁਬਾਰਕਾਂ ਇਹਦੀ ਬਰਕਤ ਹੋਵੇ, ਅੱਲਾਹ ਤਾਲਾ ਇਹ ਕੋ ਹਮੇਸ਼ਾ ਇਹ ਕੋਈ ਖੁਸ਼ ਰੱਖੇ ਤੇ ਇਹ ਕੋ ਅੱਲਾਹ ਤਾਲਾ ਬਹਿ ਖੁਸ਼ੀਆਂ ਦੇਵੇ ਕਿਸਮਤ ਅਲੀ ਕੋ। ਹਾਂ ਬਿਲਕੁਲ, ਸਰਾਇਕੀ ਮਜ਼ਲੂਮ ਯੂਨਿਸ ਮਜ਼ਲੂਮ ਭਰਾ, ਤੁਸ ਆਪੇ ਰੇਡੀਓ ਸੁਣਦੇ ਪਏ, ਮੇਰਾ ਪ੍ਰੋਗਰਾਮ ਸਰਾਇਕੀ ਖੁਸ਼ਬੂ ਹੈ, ਸਰਾਇਕੀ ਖੁਸ਼ਬੂ ਦੇ ਵਿੱਚ ਦੇਖੋ ਤੁਸ ਆਪੇ ਸੁਣਦੇ ਵੇ, ਮੇਰੇ ਕਾਲਾ ਹਿੰਦ ਵਾਲੇ ਤ੍ਰੇ ਆਨੇ ਤੇ ਪਸ਼ਤ ਵਾਲੇ ਵੀ ਆਨੇ ਪੈਣ, ਤੁਸ ਆਪੇ ਸੋਚ ਕਰੋ। ਬਿਲਕੁਲ, ਸਾਰਿਆਂ ਦੇ ਸਲਾਮ ਦੇ ਚਾ,
1: ਮੁਹੰਮਦ ਅਹਿਸਨ
0: ਜੀ,
1: ਮੁਹੰਮਦ ਅਹਿਸਨ
0: ਜੀ ਜੀ,
1: ਮੁਹੰਮਦ ਅਹਿਸਨ,
0: ਮੁਹੰਮਦ ਅਹਿਸਨ
1: ਤੇ ਅਬਦੁੱਲਾ ਨੂਰ,
0: ਦੁਆ ਨੂਰ,
1: ਅਬਦੁੱਲਾ ਨੂਰ,
0: ਅਬਦੁੱਲਾ ਨੂਰ, ਬਿਲਕੁਲ ਜੀ ਬਿਲਕੁਲ, ਖੁਸ਼ ਰਹਾਂ ਦੋਸਤੋ। ਪ੍ਰੋਗਰਾਮ ਟਾਈਮ ਬਹੁਤ ਜਲਦੀ ਵਹਿੰਦਾ ਪਈ ਹੈ, ਜ਼ਿੰਦਗੀ ਵਹਿੰਦੀ ਪਈ, ਟਾਈਮ ਵੱਧ ਸਭਈ ਇਹੋ ਟਾਈਮ ਹੋ ਸੀ ਤੇ ਜ਼ਿੰਦਗੀ ਵਹਿੰਦੀ ਪਈ ਹੈ। ਇਨਸਾਨ ਉਹ ਅੱਛਾ ਇਨਸਾਨ ਹੈ ਜੋ ਪ੍ਰੋਗਰਾਮ ਕਰਕੇ ਪ੍ਰੋਗਰਾਮ ਮੈਂ ਇੱਕ ਰਹਿੰਦਾ ਤੇ ਪ੍ਰੋਗਰਾਮ ਹੀ ਦੱਸੇ ਨਾ ਕਿ ਅੱਛੀ ਜ਼ਿੰਦਗੀ ਲੰਘਾਵਣ, ਅੱਛਾ ਖਿਲਾਕ, ਅੱਛੀ ਮੁਹੱਬਤ, ਕਹਿੰਦਾ ਦਿਲ ਨਹੀਂ ਦੁਖਾਉਣਾ। ਅਗਰ ਕਹਿੰਦੀ ਫਰਮਾਇਸ਼ ਨਹੀਂ ਪੂਰੀ ਥੀ ਸਕੀ, ਜਾਂ ਕਹਿੰਦਾ ਗਾਣਾ ਨਹੀਂ ਮਿਲ ਸਕਾ, ਜਾਂ ਕਹਿੰਦੀ ਮੈਂ ਮੈਸੇਜ ਨਾ ਪੜ ਸਕਾ, ਜਾਂ ਕੋਈ ਮੇਰੇ ਇਵੇਂ ਪੂਰੇ ਘੰਟੇ ਦੇ ਵਿੱਚ ਕੋਈ ਇਵੇਂ ਮੇਰੇ ਬਾਤ ਵਿੱਚ ਅਲਫਾਜ਼ ਨਿਕਲੋ ਹੋਵੇ, ਜੇ ਰਸਵਾ ਕੋਈ ਦੁੱਖ ਦਿੱਤਾ ਹੋਵੇ, ਤਾਂ ਹਜ਼ਾਰ ਵਾਰ ਕਰੋੜਾਂ ਵਾਰ ਮੈਂ ਮਾਫੀ ਮੰਗਣ ਦਾ ਤਲਬਗਾਰ ਹਾਂ। ਆਉਂਦੇ ਹਫ਼ਤੇ ਤੱਕ ਮੈਂ ਕੋ ਦਿਓ ਇਜਾਜ਼ਤ ਨਿਮਤੁਲ ਆ ਰਹੀ ਕੋ, ਤੇ ਹਫ਼ਤੇ ਕਣ ਬਾਅਦ ਵੱਧ ਮੈਂ ਹਾਜ਼ਰ ਥੀ ਸਾਂ ਤੁਹਾਡੀ ਖਿਦਮਤ ਵਿੱਚ, ਤਾਂ ਪ੍ਰੋਗਰਾਮ ਸਰਾਇਕੀ ਕੀ ਖੁਸ਼ਬੂ ਤੱਕ ਅਗਲੇ ਹਫ਼ਤੇ ਤੱਕ ਇੰਤਜ਼ਾਰ ਕਰੇ ਸੋ, ਤੇ ਮੈਂ ਕੋ ਦਿਓ ਇਜਾਜ਼ਤ, ਫੀ ਅਮਨੁੱਲਾ ਵਸਲਾਮ।

0: ਗਾਣੀਆਂ ਸੁਣਦਾ ਪਿਆ ਮੈਂ ਹੁਣ ਆਨ ਕੀ ਦੇ ਸ਼ੁਕਰ ਤੁਹਾਡੇ ਲਾਈਵ ਪ੍ਰੋਗਰਾਮ ਲੱਗਾ ਪਿਆ ਅੱਜ ਕੱਲ
1: ਛੁੱਟੀ ਥੀ ਵੇਂਦੀ ਅਦਰਵਾਈਜ਼ ਸਾਡੀ ਖੁਸ਼ੀ ਕੋਲ ਅਸਾਂ ਕਦਾਂ ਵੀ ਰਿਕਾਰਡਿੰਗ ਨਹੀਂ ਲਵੇਂਦੇ ਤੁਹਾਡੇ
0: ਵਾਸਤੇ
1: ਨੈਟਵਰਕ ਦਾ ਇਸ਼ੂ ਆਉਂਦਾ ਜਾਂ ਤੁਹਾਡਾ ਰਿਸੀਵਰ ਮਸਲਾ ਹੋ ਸੀ ਯਾਨੀ ਕਿ ਐਫ ਐਮ ਤੇ ਕੋਈ ਨੈਟ ਦਾ ਇਸ਼ੂ ਆਉਂਦਾ ਜਾਂ ਸਾਰੀ ਤਰਫ਼ ਨੈਟ ਦਾ ਇਸ਼ੂ ਆਉਂਦਾ ਕਿਉਂਕਿ ਲੀਕ ਕੁਲ ਹੁੰਦਾ ਤਾਂ ਸਰ ਗੱਲ ਅਸਰ ਕਰਨ ਬੈਠੇ ਅਸਾਂ ਆਦਿ ਕਿ ਕੇਸਨ ਦਾ ਕੋਈ ਅਗਰ ਅਨਮੋਲ ਹੀਰਾ ਹੈ ਨਾ ਤਾਂ ਉਹ ਕੇਸਨ ਸ਼ਿਫਾਏ ਦਰਦ ਆਇਲ ਸ਼ੁਤਰ ਮੁਰਗ ਵਾਲਾ ਤੇਲ ਤੁਹਾਡੇ ਇਸਤੇਮਾਲ ਵਿੱਚ ਹੈ ਸਰ ਇਹ ਵਾਲਾ ਤੇਲ
0: ਮਾਸ਼ਾਅੱਲਾ ਜੀ ਇੱਕ ਦੋ ਤਰੇ ਬੋਤਲਾਂ ਦੋਸਤ ਲਾਈਆਂ ਨਾ ਉਹਦਾ ਫਰਕ ਤੇ ਵਲਾ ਮੈਂ ਕੋ ਆਖਾਂ ਇਹ ਵਲਾ ਮੈਂ ਜੀ ਖਾਨ ਨਾ ਸਕਾ
1: ਅੱਛਾ ਜੀ ਠੀਕ ਹੈ ਯਾਨੀ ਕਿ ਆਪ ਉਹ ਕੋ ਫਰਕ ਪੈ ਗਿਆ ਚੰਗਾ ਚੰਗਾ ਖਾਸਾ
0: ਜੀ ਜੀ
1: ਤਾਂ ਇਹ ਪ੍ਰੋਡਕਟ ਅਲਹਮਦੁਲਿਲਾ ਜਿਵੇਂ ਬਿਊਟੀ ਦੇ ਪ੍ਰੋਡਕਟ ਸਾਡੇ ਆਪਣੀ ਜਹਾਂ ਤੇ ਇੱਕ ਨਾਂ ਰੱਖੇ ਨੇ ਸ਼ਿਫਾਏ ਦਰ ਸਾਰਾ ਆਇਲ ਇੱਕ ਮੁਖਤਲਿਫ ਆਇਲ ਆਮ ਜਿਹੜੀ ਬੂਟੀਆਂ ਵਾਲਾ ਤੇਲ ਇਹ ਹਰਗਿਜ਼ ਨਹੀਂ ਸਹੀ ਇਹ ਸ਼ੁਤਰਮੁਰਗ ਦੀ ਚਰਬੀ ਕੋਲ ਹਾਸਲ ਕੀਤਾ ਗਿਆ ਤੇਲ ਹੈ
0: ਬਿਹਤਰੀਨ ਰਿਜ਼ਲਟ ਆਏ ਜੋ ਥੋੜਾ ਰੈਗੂਲਰ ਲਾਉਣਾ ਪਾਉਂਦੇ ਇੱਕ ਦੋ ਮਹੀਨੇ ਤੱਕ ਨੇ ਸੋ ਇਨਸ਼ਾਅੱਲਾ ਬਿਲਕੁਲ ਸਿਹਤ ਤੋਂ ਸ਼ਿਫਾ ਆਵੇ
1: ਬਿਲਕੁਲ ਉਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦਾ ਮਸਲਾ ਬਹੁਤ ਪੁਰਾਣਾ ਹੋਵੇ ਜਿਨ੍ਹਾਂ ਦਾ ਬਹੁਤ ਪੁਰਾਣਾ ਮਸਲਾ ਉਹਨਾਂ ਕੋਲ ਥੋੜਾ ਟਾਈਮ ਲੱਗਦਾ ਅਦਰਵਾਈਜ਼ ਇਹ ਬੋਤਲ ਬਈ ਲੋਕ ਗਿਣ ਕੇ ਵੈਂਦੇ ਅੱਧੀ ਬੋਤਲ ਉਹਨਾਂ ਦੇ ਘਰ ਖੜੀ ਹੁੰਦੀ ਤੇ ਉਹਨਾਂ ਦਾ ਮਸਲਾ ਮੁੱਕ ਵੈਂਦਾ ਬਹੁਤ ਸਾਰੇ ਲੋਕ ਸਾਬ ਕਹਿੰਦੇ ਬੋਤਲ ਗਿਣ ਕੇ ਗਏ ਅੱਧੀ ਬੋਤਲ ਉਵੇਂ ਦੋਵੇਂ ਖੜੀ ਹੈ ਅੱਧੀ ਬੋਤਲ ਨਾਲ ਹੀ ਸਾਰੇ ਮਸਲੇ ਹੱਲ ਥੀ ਗਏ ਜੋੜਾਂ ਦਾ ਦਰਦ ਕਮਰ ਦਾ ਦਰਦ ਇੰਜਨਾਬ ਕਾਲਜ ਲੋਕਾਂ ਸਾਰੇ ਮਸਲੇ ਹੱਲ ਥੀ ਗਏ ਜੀ ہلو چلو جی بہت شکریہ جناب آواز آج ان کی بریک ہو رہی ہے اور نظر رکھتے ہیں ہمارے ساتھ کیسن کے سارے پروڈکٹ کو استعمال کرتے ہیں ٹھیک ہے جناب اور ہمارے جو ہے اچھے یوزر بھی ہیں ری سیلر بھی ہیں